0: ਅਰੀਜੀਤ ਸਿੰਘ ਕੀ ਆਵਾਜ਼ ਮੇ ਓਕੇ ਜਾਨੋ ਸੇ ਇੰਨਾ ਸੋਹਣਾ ਬਿਊਟੀਫੁਲ ਗਾਣਾ ਯਾਰ ਔਰ ਅਰੀਜੀਤ ਸਿੰਘ ਕੀ ਆਵਾਜ਼ ਕੀ ਤੋ ਬਾਤ ਹੀ ਅਲੱਗ ਹੈ ਯੂ ਆਰ ਲਿਸਨਿੰਗ ਟੂ ਰੇਡੀਓ 106.3 FM ਤਨੀਸ਼ਾ ਹੈ ਆਪਕੇ ਸੈਦ ਬਿੰਦਾਸ ਮਾਰਨਿੰਗਸ ਚੱਲ ਰਹੇ ਹੈ ਯਹਾਂ ਪਰ ਸੋ ਅੱਜ ਮੈਨੇ ਸਵਾਲ ਪੁੱਛਾ ਥਾ ਕਿ ਅਗਰ ਕੋਈ ਰੂਮ ਕੇ ਅੰਦਰ ਬਿਮਾਰ ਹੋ ਜਾਏ ਤੋ ਉਸੇ ਕਿਆ ਕਹੇਂਗੇ And I've got the answers here. Ek do galat hai, but it is okay. Happens, right? Baki kaafi sare sahi jawab aaye hain. Mujhe Utsav ka message aaya hai, Narayan ka message aaya hai, Shaila ka message aaya hai, Afif hai, aur Raman and Sajid. Thank you so much, guys. And yes, the correct answer is Sikandar. Sikandar, you know, Sikandar. Yeah, I know. इसी बात पे कमाल के गाने सुनो जो इस घंटे में आपके लिए प्ले करने वाली हूँ
1: तू कंटी बिग बैन दी पूरा लंदन ठुमकदा
0: फुल वीकेंड वाइब्स हो रही है जी I absolutely loved this movie और इसका साउंड ट्रैक तो मतलब माइंड ब्लोइंग ही था है ना

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।
1: Olive Sono Radio Network, Qatar's number one Asian radio network.

ਅਗਲਾ ਗਾਣਾ ਤੁਸੀਂ ਸੁਣੋਗੇ ਪੰਜਾਬ ਦੇ ਤੜਕੀਲੇ ਤੇ ਭੜਕੀਲੇ ਨੌਜਵਾਨ ਗੱਭਰੂ ਘਾਤਕ ਦੀ ਆਵਾਜ਼ ਚ। ਇਸ ਗਾਣੇ ਦੀ ਫਰਮਾਇਸ਼ ਕੀਤੀ ਹੈ ਲੁਧਿਆਣੇ ਤੋਂ ਸੁਖਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਬੇਬੀ ਬੇਦੀ ਤੇ ਅਜਰੌਰ ਤੋਂ ਮਿੰਟੂ ਜੀ ਨੇ। ਪੇਸ਼ ਹੈ ਬੰਬ ਗਾਣਾ।